0: موديها كم ميجا هرتز تبقى هي فعلا.
1: ਏ ਮਾਵੇ ਸੁੱਟਾ ਲੈਫਿੰਗ
2: ਆਹਰਮ ਸੁੱਟਾ ਲੈਫਿੰਗ
3: ਏ ਲਿਸਟ ਕੋ ਮਾਵੇ ਸੀਮਣਾਲਾ
4: ਅਮਿੱਲ ਫੈਸਾਨ ਦਾਗੇ ਅਮਿੱਲ ਹਸ਼ਿੰਗੜ ਗੈਲੂਨ ਦਿਰਮਕੀ ਕਿਹਾ ਮੋਏ ਕਮੇ ਏ ਮੇ ਮਾਵੇ ਸੁੱਟਾ ਲੈਫਿੰਗ
5: ਦੁਮ ਫੈ ਆਹਰਮੇਗੇ ਹਤੁਰੇ ਦੁਮ ਫਤੁ ਗੇ ਇਸਤੇਮਾਲ ਕੁਰਮ ਗੇ ਸਾਬੁਨ ਦਿਮਾਵਾ ਸਿਹੀ ਮਸਲ ਤੋਗਾ ਆਹਰ ਕੋ ਹੈ ਮਿਲੀਅਨ ਬੁਰੇ ਕਿਨਾ ਮੀਹੁ ਮਰਵਾ ਕਮਾ ਤਫਾ ਸਿਸਾਬ ਤਕੁਨ ਦੱਕਾ ਫਸ ਨੂ ਜਹੀ ಅವಹ ದುಂಫತುಗೆ ಇಸ್ತಿಯು ಮಾಲ್ಕುರುಂ ಹುಟ್ಟಾಲ ಮಾಹಿಂಗ
6: ದಿವೆ ಎಫ್ಎಂ ನುವಧಿಯ ಏಕ ಮೆಗಾಹರ್ಟ್ಸ್
7: ಮೀ ಅಹಮದ್ ಆಮಿದ್

0: ਖਾਦੀ ਆਫਸ਼ੀ
1: ਦਿਵੇ ਐਫਐਮ ਨੋਦੀ ਹੈ ਕਿ ਮੇਗਾ
2: ਸ਼ਾਂਤਤਾ ਗੁਲਫਵੀ ਠੀਕ ਹੈ ਮਕਰੀ
3: ਤਵਾਸਾ ਰੋਏ ਆਤਿਸ ਕੁਰੀਏ
4: ਨੋਦੀ ਹੈ ਕਿ ਮੇਗਾ ਦਿਵੇ ਐਫਐਮ ਗੇ ਮੈਂ ਹਾਂ ਹੰਦੀ ਪਾਈ ਲਵਾ ਤਾ ਕੋ ਮਿਸ ਪੈਣੀ
3: ਕਿ ਫਿਲਮ ਨੂੰ ਮੈਂ ਕੀ ਹਮਾ
1: ਦਿਵੇ ਹੈ ਕਿ ਮੋਨੀਫੂ ਫਿਲਮ ਦੇ ਨਮੁਗਾ ਅਬਦੁਸ

0: ਹਿਮਬਿਹਿਂ ਰੱਖਾ ਤਿਰਵੂ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂ
0: ਸਾਬੂਨ ਲੈਗਿੰ ਅੱਦੋਵੂ
1: ਕੈਸਾ ਕਿੰਬੀ ਅਲਾਨਮ ਅੰਗਯਾ ਨੇਫੇ ਨਿਵਾ ਕੁਰੂ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਨਮ ਮਾਸਕ ਐਲੂ
1: ਅਤਿ ਹਿਮਬਿਹਿਗੇ ਅਲਾਮਾਤੇ ਹੁਰਨਮ ਇਕ ਹਰਿਵੂ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮ ਲਸਨ ਕੁਰਵਾ ਸਿਹੀ ਫਰਵਾ ਹੋਦਵਾ
2: ਰੂਮੀਆ ਆਈ ਲਵ ਯੂ
3: ਦੁਆ ਕੋ ਸਾਰੇ ਗੇ ਤੋ ਗਜਾ ਸਾਰੋ ਵਾਦਾਨੰਤ
4: ਨੋ
3: ਪ੍ਰੋਮਿਸ
4: ਪ੍ਰੋਮਿਸ
5: ਐਮੀ ਹੁਮ ਥਾ ਅਬਦ ਇਕੁ ਗਵੋ ਮਾ ਬਾਉ ਤੋ ਵੀ

ਹਾਂ ਦੰਨਾਸ਼ ਫਹ ਏ ਨਾਗ ਖਾ ਫਿਰਖੰ ਉਨਾਨੀ ਏ ਨਾਗ ਮਚਸ਼ ਆਦਿ ਸੋਲਿਹ ਅਮਲ ਖੁਲ ਮੀ ਹੁਨ ਦੰਨਾਸ਼ ਫਹ ਏਵਰਿੰਗੇ ਨਫਸ ਤਕ ਟਕਾ ਏਵਰਿਮ ਮਗ ਹੋਂ ਦੇ।

0: ਹਿਮਬਹਿ ਰੱਖਾ ਤੇਰੂੰ
1: ਹਿਮਬਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਗੋਂ ਲਾਗੇ ਅਤੋਂ
1: ਕੈਸਾ ਕਿੰਬੀ ਅਲਾਰਨਮ ਅੰਗਿਆ ਨੇਫੇ ਨਿਵਾ ਕੁਰੂੰ
0: ਹਿਮਬਹਿ ਗੇ ਐਵਸ ਅਲਾਮਾਤੇ ਹੁਰਨਮ ਮਾਸਕ ਐਲੂੰ
1: ਅਦਿ ਹਿਮਬਹਿ ਗੇ ਅਲਾਮਾਤੇ ਹੁਰਨਮ ਇਕ ਹਰਿਵੂੰ
0: ਹਿਮਬਹਿ ਗੇ ਅਲਾਮਾਤੇ ਫੇਨਿਜਨਮ ਲਸਨ ਕੁਰਵਾ ਸਿਹੀ ਫਰਵਾ ਹੋਦਵਾ
2: ਦੱਤਾ ਕੋਲਮ ਨੋਰ ਮੇ ਗੋਂਡੀ ਗਈ ਸ਼ੀਂਦੇ ਆਹਰੇ ਕੋਲਮ ਹੁਰੇ ਲਫਾਣਾ ਦੱਤਾ ਹੀ ਸ਼ੀਂਦੇ
3: ਹਾਂ ਦੇ ਅੰਗਲੇ ਖੋਕੋ ਬੜਾ ਬੜਾ ਸ਼ੁਕਰੀਆ
2: ਕੋਦੇਵੇ ਕੁੜਾ ਕੁੜਾ ਹੇਵ ਕਮਕੋਂ ਇਹ ਮੀਹੇ ਗੇ ਦਤਰ ਅਮਾਂਵੇ ਉਫਾਵੇਰੀ ਵੇਦਾਣੇ
4: ನುದಿ ಹೇಕೆ ಮೆಗಹರ್ಟ್ಸ್ ದಿವೆ ಎಫ್ಎಂಗೆ ಕೊಮ್ಮೆ ಗಡಿರೆಗೆ ಫುರತಮ ಲವೇಕವೆಸ್ ದಿವೆ ಅಮಿಲ್ಲರಾಗೆ ಲವೇ